ਹੈ ਬਾਨਾ ਕਰੇ ਪਾਇਆ ਬੰਦਾ ਕਸਲਾਈ ਸੁਣੀ ਹੋਲਾ ਜੋ ਸਾਥੀ ਸੰਸਾਰ ਮਾ ਕਸਲਾਈ ਸੁਣੀ ਹੋਲਾ।